0: جل جائے تو نہیں بس اور نہیں رنگ کے پیارے اور نہیں بس اور نہیں
1: पुनेरी आवाज 107.8 FM वर्ल्ड रिन्यूअल स्पिरिचुअल ट्रस्ट का सामुदायिक रेडियो स्टेशन। खुश रहो, खुशियां बांटो।